ਤਾਂਦੀ ਯੂ ਸੰਗ ਤੂੰ ਵੀ ਹੈ ਤੂੰ ਸਵਿਤ ਨੂੰ ਪੁਆਲ ਗਾਤਰੀ ਨਾ ਉਹ ਬੁਕਲਾਂ ਓਕੇ ਕਿਸੇ ਉਹ ਬੁਕ ਡਿਕ੍ਰਿਪਟਾਜ ਨਾ ਉਹ ਬੁਕ ਡਿਕ੍ਰਿਪਟਾਜ fait une sorte de connaissance générale, hein? Ok, nous parler de tout. Je dis à nous pour apprendre qui Jean pour éviter utiliser le verbe faire, ok?